0: ਹਾਂ ਜੀ ਬਿਲਕੁਲ ਬਸ ਰਾਜ ਭਾਈ ਗੋਰਾ ਚਾ ਉਰੇਂਗੋ ਸੰਦਰ ਦੇ ਵਸ਼ਲ ਆਮੇਦਰ ਤਰਮੀਂ ਦਾ ਅਕੜਾ
1: ਸ਼ਦੇ ਵਗੜਾ ਸ਼ਦੇ ਵਗੜਾ
0: ਬਿਲਕੁਲ
1: ਇਹ ਲੋਈ ਸੜਾ ਇਸ ਸੋ ਇੰਜਾਇ ਦਾ ਟ੍ਰੇ ਬੇਬੀ ਸ਼ੇਰੀ ਨੇ ਵੇਦਾਸ ਸਟੇ ਟਿਊਨ ਰੇਡੀਓ ਮੋਨਿਟ 8.4 ਕਰਕ